0: ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਪਰਮ ਅਤੇ ਅੱਜ ਮੈਂ ਤੁਹਾਨੂੰ ਦਿਖਾਊਂਗੀ ਕਿ ਮੇਰੀ ਜ਼ਿੰਦਗੀ 'ਚ ਇੱਕ ਨੋਰਮਲ ਡੇ ਕਿੱਦਾਂ ਬੀਤਦਾ।
1: Just got my hair done and don't worry about hiding your man, babe, because he couldn't pull me if he wanted to.
2: Come on!

0: ਮੁੰਡੇ ਹੁੱਡ ਵਿੱਚ ਇਹ ਮੇਰੇ ਦੋਸਤ, ਇਸਕਾ ਨਾਮ ਹੈ ਸਾਬ, ਇਸਕਾ ਨਾਮ ਹੈ ਸ਼ੰਨੂ। ਤੋ ਕੈਮਰਾ ਉੱਪਰ ਹੈ, ਉੱਪਰ ਦੇਖੋ। ਦੋਨੋਂ ਹੀ ਬਹੁਤ ਅੱਛਾ ਲਿਖਤੇ ਹੈ, ਬਹੁਤ ਅੱਛਾ ਗਾਤੇ ਹੈ। ਤੋ ਇਸੀ ਵਜ੍ਹਾ ਸੇ ਮੈਂ ਇਨਕੋ ਮਿਲੀ, ਤੋ ਇਸੀ ਵਜ੍ਹਾ ਸੇ ਸਾਥ ਮੇਂ ਹੈ, ਕਹਿ ਸਕਤੇ ਹੈਂ। ਯੇ ਸਕੂਲ ਮੇਂ ਥਾ ਔਰ ਯੇ ਕਾਲਜ ਮੇਂ ਥਾ। ਆਪਨੇ ਮੇਰਾ ਡਾਇਰੀ ਗਾਣਾ ਤੋ ਸੁਨਾ ਹੋਗਾ, ਹੈ ਨਾ? ਤੋ ਯੇ ਇਨਹੋਨੇ ਲਿਖਾ ਥਾ।
1: ਲਿਖਨੇ ਕੀ ਵਜ੍ਹਾ ਹੈ, ਬਸ ਡਾਇਰੀ ਥੀ ਹਾਥ ਮੇਂ
2: ਔਰ ਸੈਡ ਕੇ ਹਾਲ ਚਲ ਰਹੇ
0: ਥੇ। ਸੈਡ ਕੇ
1: ਹਾਲ ਚਲ ਰਹੇ ਥੇ। ਸੋਚਾ ਕਿ ਕੁਛ ਲੜਕੀ ਕੇ ਪਰਸਪੈਕਟਿਵ ਸੇ ਲਿਖਾ ਜਾਏ, ਉਸਕੀ ਫੀਲਿੰਗ ਚੇਂਜ ਹੋ ਜਾਏ। ਜੈਮਿੰਗ ਕਰਤੇ ਕਰਤੇ ਵੋ ਗੁਨਗੁਨਾਇਆ ਗਾਣਾ, ਵੋ ਟੀਮ ਕੋ ਅੱਛਾ ਲਗਾ ਔਰ ਤਬ ਵੋ ਦੇਖਾ ਕਿ ਚਲੋ ਇਸਕੋ ਦੇ ਦੇਤੇ ਹੈਂ,
0: ਇਸਕੋ ਦੇ ਦੇਤੇ ਹੈਂ,
1: ਹਮਨੇ ਕਰ ਲਿਆ,
0: ਇਸਨੇ ਕਰ ਲਿਆ, ਇਹ ਕੀ ਬਾਤ ਹੈ।
1: ਡਾਇਰੀ ਦੇ ਵਰਕਿਆਂ ਉੱਤੇ ਹੰਝੂਆਂ ਨਾਲ ਲਿਖਦੀਆਂ ਵੇ, ਤੂੰ ਕਿਉਂ ਸੀ ਹੱਸਦੀ ਰਹਿ ਕਰ, ਹੱਸਣਾ ਹੀ ਸਿੱਖਦੀਆਂ ਵੇ, ਪਰ ਮੇਰੇ ਹੌਸੇ ਤੁਰ ਗਏ ਤੇਰੇ ਹੀ ਨਾਲ ਵੇ।
0: ਫਰਿਸ਼ਤੇ